0: ਨਰਸਿੰਗ ਹੋਮ ਅਤੇ ਕਲੀਨਿਕਾਂ ਨੂੰ ਆਪਣੇ ਆਪ ਨੂੰ ਲਾਜ਼ਮੀ ਤੌਰ ਤੇ ਰਜਿਸਟਰ ਕਰਨਾ ਪਏਗਾ। ਇਹ ਫੈਸਲਾ ਕੱਲ੍ਹ ਇੱਕ ਸਮੀਖਿਆ ਮੀਟਿੰਗ ਵਿਚ ਲਿਆ ਗਿਆ ਜੋ ਕਿ ਮਨੋਵਿਗਿਆਨਕ ਦੇਖਭਾਲ ਨੂੰ ਨਵਾਂ ਹੁਲਾਰਾ ਦੇਣ ਲਈ ਨਵੀਂ ਬਣੀ SMHA ਵਿਚ 11 ਗੈਰ ਸਰਕਾਰੀ ਮੈਂਬਰਾਂ ਦੇ ਹਾਲ ਹੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਨ ਲਈ ਬੁਲਾਈ ਗਈ ਸੀ। ਮੀਟਿੰਗ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਵਿਚ ਕਮਿਊਨਿਟੀ ਗਰੁੱਪ ਹੋਮ ਚਲਾਉਣ ਲਈ ਨਿਰੀਖਣ ਕੀਤੇ ਗਏ 6 ਸ਼ਾਰਟਲਿਸਟ ਕੀਤੀਆਂ NGO ਸੰਚਾਲਿਤ ਮਾਨਸਿਕ ਸਿਹਤ ਸੰਸਥਾਵਾਂ ਦੀ ਆਰਜ਼ੀ ਰਜਿਸਟ੍ਰੇਸ਼ਨ ਤੇ ਵੀ ਵਿਚਾਰ ਕੀਤਾ ਗਿਆ। ਇਸ ਵਿਚ ਤਜਰਬੇਕਾਰ ਮਨੋਵਿਗਿਆਨੀ ਅਤੇ ਖੇਤਰ ਦੇ ਹੋਰ ਮਾਹਰ ਸ਼ਾਮਲ ਹੋਏ। ਕੱਲ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰੀ ਸਹਿਕਾਰੀ ਖੰਡ ਸਨਅਤ ਸੰਮੇਲਨ 2026 ਵਿਚ ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਅਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਸੜਕ ਆਵਾਜਾਈ ਅਤੇ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਤੋਂ ਅਵਾਰਡ ਪ੍ਰਾਪਤ ਕੀਤੇ। ਸਨਮਾਨਿਤ ਕੀਤੀਆਂ ਗਈਆਂ ਖੰਡ ਮਿਲਾਂ ਵਿਚ ਬਟਾਲਾ ਸਹਿਕਾਰੀ ਖੰਡ ਮਿਲਸ ਲਿਮਿਟਡ, ਫਾਜ਼ਿਲਕਾ ਸਹਿਕਾਰੀ ਖੰਡ ਮਿਲਸ ਲਿਮਿਟਡ, ਬੁੱਢੇਵਾਲ ਸਹਿਕਾਰੀ ਖੰਡ ਮਿਲਸ ਲਿਮਿਟਡ, ਨਕੋਦਰ ਸਹਿਕਾਰੀ ਖੰਡ ਮਿਲਸ ਲਿਮਿਟਡ ਅਤੇ ਭੋਗਪੁਰ ਸਹਿਕਾਰੀ ਖੰਡ ਮਿਲਸ ਲਿਮਿਟਡ ਸ਼ਾਮਲ ਨੇ। ਇਨਾਂ ਮਿਲਾਂ ਨੇ ਵੱਖ ਵੱਖ ਸ਼੍ਰੇਣੀਆਂ ਵਿਚ ਪਹਿਲਾ, ਦੂਜਾ ਅਤੇ ਤੀਜਾ ਇਨਾਮ ਜਿੱਤਿਆ ਹੈ। ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਅੱਜ 8 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2018 ਵਿਚ ਝਾਰਖੰਡ ਦੇ ਰਾਂਚੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ ਜੋ ਕਿ ਦੁਨੀਆਂ ਦੀ ਸਭ ਤੋਂ ਵੱਡੀ ਸਰਕਾਰੀ ਫੰਡ ਪ੍ਰਾਪਤ ਸਿਹਤ ਬੀਮਾ ਯੋਜਨਾ ਬਣ ਗਈ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੇ ਡਾਕਟਰੀ ਖਰਚਿਆਂ ਤੇ ਰਿਕਾਰਡ ਬਚਤ ਕੀਤੀ ਏ ਅਤੇ ਗਰੀਬਾਂ ਤੇ ਮੱਧ ਵਰਗ ਨੂੰ ਲਾਭ ਪਹੁੰਚਾਇਆ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ 8 ਸਾਲ ਪਹਿਲਾਂ ਆਯੁਸ਼ਮਾਨ ਭਾਰਤ ਇਸ ਵਿਚਾਰ ਨਾਲ ਸ਼ੁਰੂ ਕੀਤਾ ਗਿਆ ਸੀ ਕਿ ਹਰ ਭਾਰਤੀ ਕੋਲ ਉੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਪਹੁੰਚ ਹੋਣੀ ਚਾਹੀਦੀ ਏ। ਉਨਾਂ ਕਿਹਾ ਕਿ 60 ਕਰੋੜ ਤੋਂ ਵੱਧ ਲਾਭਪਾਤਰੀਆਂ ਕੋਲ 5 ਲੱਖ ਸਾਲਾਨਾ ਸਿਹਤ ਕਵਰ ਤੱਕ ਪਹੁੰਚੇ, ਜਿਸ ਨਾਲ ਇਹ ਦੁਨੀਆਂ ਦੀ ਸਭ ਤੋਂ ਵੱਡੀ ਸਿਹਤ ਸੰਭਾਲ ਯੋਜਨਾ ਬਣ ਗਈ ਏ। ਦੇਸ਼ ਅੱਜ 11ਵਾਂ ਆਯੁਰਵੇਦ ਦਿਵਸ ਮਨਾ ਰਿਹਾ। ਆਯੁਸ਼ ਮੰਤਰੀ ਪ੍ਰਤਾਪ ਯਾਦਵ ਨੇ ਕਿਹਾ ਕਿ ਆਯੁਰਵੇਦ ਇਕ ਬਿਹਤਰ ਅਤੇ ਸਿਹਤਮੰਦ ਜੀਵਨ ਦੀ ਨੀਂਹ ਏ।
1: हमारे आयुष मंत्रालय ने जो थीम चुनी है वो है बेहतर कल के लिए आयुर्वेद, यानी कि अगर बुढ़ापे में भी अगर हम अच्छा स्वास्थ्य रखना चाहते हैं, जिंदगी हम वहां पर जीना चाहते हैं, तो अभी से आयुर्वेद और आयुष को, योगा को अपनाइए। और इसका जो आयोजन है हमारा ये 23 सितम्बर का, ये साल हम महाराष्ट्र के नागपुर में इसको हम मना रहे हैं।
0: ओलंपिक तमगा जेतु मीराबाई चानू ने जापान विच ਏਸ਼ੀਆਈ ਖੇਡਾਂ ਵਿਚ ਔਰਤਾਂ ਦੇ ਭਾਰ ਚੁੱਕਣ ਦੇ ਮੁਕਾਬਲੇ ਵਿਚ 49 ਕਿਲੋਗਰਾਮ ਸ਼੍ਰੇਣੀ ਵਿਚ ਚਾਂਦੀ ਦਾ ਤਮਗਾ ਜਿੱਤਿਆ, ਜਿਸ ਨਾਲ ਭਾਰਤ ਦੇ ਤਮਗਿਆਂ ਦੀ ਗਿਣਤੀ 9 ਹੋ ਗਈ ਏ। ਇਹ ਚਾਨੂ ਦਾ ਏਸ਼ੀਆਈ ਖੇਡਾਂ ਦਾ ਪਹਿਲਾ ਤਮਗਾ ਹੈ। ਚਾਨੂ ਨੇ ਚਾਂਦੀ ਦੇ ਚਮਕੇ ਨੇ ਭਾਰਤ ਦੀ ਵੇਟਲਿਫਟਿੰਗ ਵਿਚ ਏਸ਼ੀਆਈ ਖੇਡਾਂ ਦੇ ਤਮਗੇ ਲਈ 28 ਸਾਲਾਂ ਦੀ ਉਡੀਕ ਖਤਮ ਕੀਤੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਰਾਬਾਈ ਚਾਨੂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਏ। ਆਖਿਰ ਚ ਖਾਸ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵਿਦਿਆਰਥੀਆਂ ਨੂੰ AI ਦੀ ਨਵੀਂ ਤਕਨੀਕ, ਇੰਟਰਨੈਟ ਅਤੇ ਡਾਟਾ ਦਾ ਸਹੀ ਇਸਤੇਮਾਲ ਕਰਨ ਦੀ ਅਪੀਲ ਕੀਤੀ ਏ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਟੈਕਸ ਪ੍ਰਸ਼ਾਸਨ ਕਾਗਜ਼ ਤੋਂ ਡਾਟਾ ਸੰਚਾਲਿਤ ਤੇ ਡਿਜੀਟਲੀ ਸੰਚਾਲਿਤ ਪ੍ਰਣਾਲੀਆਂ ਵੱਲ ਵਧ ਰਿਹਾ ਏ। ਪੰਜਾਬ ਦੀਆਂ 5 ਸਹਿਕਾਰੀ ਖੰਡ ਮਿਲਾਂ ਨੇ ਮਾਲੀ ਪ੍ਰਬੰਧ, ਗੰਨਾ ਵਿਕਾਸ ਤੇ ਤਕਨੀਕੀ ਕੁਸ਼ਲਤਾ ਲਈ ਰਾਸ਼ਟਰੀ ਅਵਾਰਡ ਜਿੱਤੇ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਏ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
2: आदाब, ये आकाशवाणी है, खबरों के साथ मैं शगुफ्ता यास्मीन। वजीर खजाना निर्मला सीतारमन ने नई दिल्ली में ब्रिक्स टैक्स सरबराहान के इजलास का इफ्तिताह किया और आलमी सतह पर होने वाले टैक्स मुजाकरात में ब्रिक्स की मजबूत आवाज की जरूरत पर जोर दिया। भारतीय रेलवे ने पहली मर्तबा जुनूब वस्ती रेलवे पर कोच 4.2 नस्ब करने का अमल शुरू किया। आयुष्मान भारत प्रधानमंत्री जन आरोग्य योजना ने पूरे मुल्क में अवामी सेहत की सहूलियात तक रसाई को तब्दील करने के 8 साल मुकम्मल कर लिए हैं। वजीर खारजा डॉ एस जयशंकर ने मुत्तहिदा अरब अमारात और फ्रांस के हम मनसबों के साथ मसनूई जहानत, AI, खला और तवानाई के शोबों में तआवुन के बारे में तबादला ख्याल किया। खलीज बंगाल के ऊपर बना हवा का गहरा दबाव साहिल के करीब आ रहा है। ओडिशा और आंध्र प्रदेश के साहली इलाकों में शदीद बारिश जारी है। और एशियाई खेलों 2026 में जापान में भारतीय मर्दों और खवातीन की स्कीट टीमों ने कांसे के तमगे जीते। मीराभाई चानू ने वेट लिफ्टिंग में चांदी का तमगा हासिल किया।

0: ਇਸਲਾਮਬਾਦ ਯੋਜਨਾ, ਗਿਆਨਾਤੀ ਗਲੀ ਯੋਜਨਾ, ਗਿਆਨਾਤੀ ਗਾਂਵ ਏਰੀਆ ਯੋਜਨਾ, ਦੋ ਸਾ ਘੰਟਾ ਸਾਬੇ ਇੱਕ ਮੁਹਿੰਮ ਛੀ ਗਾਤੀ ਗੌਰਮੈਂਟ ਆਫ ਇੰਡੀਆ ਸਟੂਲੇਨ ਤਾਂ ਕਿ ਗਾਤੀ ਗਾਂਵ ਗਾਤੀ ਮੁਲਕ ਪੁ ਜ਼ੇਰਨਾ ਜਾਂ ਗਾਤੀ ਡਿਸਟ੍ਰਿਕਟ ਜ਼ੇਰਨਾ ਸਵੱਛ ਭਾਰਤ ਵਿਕਸਿਤ ਭਾਰਤ ਯਾਨੀ ਵਿਕਸਿਤ ਹੀ ਤੋਂ ਪੋ ਮਤਲਬ ਪੋ ਆਤਾ ਅਮੂਮਨ ਜੂ ਛੇਂਦੂ ਜੂ ਕਿ ਵਿਕਸਿਤ ਜ਼ੇਰਨਾ ਆਤਾ ਪੇਨੇਕ ਤਾਨਾ ਗਾਤਾ ਅਮੀ ਗਰੀਬ ਕੇ ਅਮੀਰ ਦਨ ਛੇਤ ਚਾਹੇ ਜੂ ਸਕ ਜੂ ਸਾ ਸਿਰਫ ਗਾਤੀ ਵਿਕਸਿਤ ਭਾਰਤ ਹੈ ਯੋਂਚੇ ਮੈਂ ਜੂ ਗਾਂਵ ਵਿਕਸਿਤ ਭਾਰਤ ਜੂ ਹੈ ਯੋਂਚਿਨ ਕਿ ਗਾਤਾ ਯੁਲਪਾ ਸਾ ਗਾਤਾ ਸਰਪੰਚ ਪੰਚ ਗਾਤੀ ਸੀਨੀਅਰ ਸਿਟੀਜ਼ਨ ਸਕ ਬੀ ਸੇ ਗਾਤੇਸ ਗਾਤੀ ਗਾਂਵ ਸਾਹਿਬ ਜਾਣਾ ਕਤੋਂ ਗਾਤੀ ਦੇ ਗਾਂਵ ਵਾ ਦੁਕਾਨ ਗਾਤੀ ਦੇ ਅਚਨਮੋਨ ਜਾਂ ਗਾਤੀ ਸਕੂਲ ਫਰੂਨ ਚੁੰਚੇ ਫਰੂਨ ਗਾਂਵ ਗਾਤੀ ਤੀਨ ਸਾਲ ਨਾ ਯੋਕ ਤੋ ਯੋਤ ਦੋ ਫਰੂਨ ਸਾ ਗਾਤੀ ਸਫਾਈ ਗਾਤੀ ਚਿਕ ਨਾ ਗਾਤੇ ਸਨਾਂਗ ਪੁ ਸਾਹਿਬ ਜਗ ਚਾ ਦੂਸਰਾ ਗਾਤੀ ਗਾਂਵ ਸਾਹਿਬ ਜਗਨਾ ਗਾਤਾ ਬਿਮਾਰੀ ਜ਼ਰਖੰਦ ਬਜੂ ਦੇ ਬਿਮਾਰੀ ਨੂੰ ਗਾਤਾ ਕਮ ਯੋਂ ਚਿੰਤ ਇਨਸਾਨ ਗਾਤੀ ਦੇ ਗਾਂਵ ਵਾ ਦੁੱਖਾਂ ਗਾਤੀ ਬੁੱਸਾ ਇੰਨਾ ਬੋਮੋ ਇੰਨਾ ਬਿਮਾਰ ਕੰਮ ਚਾ ਚਿੰਤ ਚਿੰਤ ਜਾਂ ਤੇ ਸਫਾਈ ਜਗਨਾ ਯਾਰੇ ਜਾਂ ਚੀ ਸਕੋਲ ਨਾ ਕਤੋ ਦੇ ਯਾਰੀ ਦੇ ਪ੍ਰੈਸ਼ਰ ਪੋ ਯਾਰੇ ਸਾਹ ਬਸ ਏ ਖੁਸ ਯਾਰੇ ਤੇ ਬਾਤੋ ਸਕੋਲ ਨਾ ਕਤੋ ਯਾਰਾਂ ਜਾਂ ਇਹ ਖੁਰਾਂ ਅਲਗ ਟੇਸਟ ਯੋਂ ਦੁ ਜਾ ਚੁਗਾ ਗਾਤੇ ਇਸ ਗਾਤੀ ਨਾਂ ਸਾਹ ਜਗਨਾ ਨਾ ਯਾ ਯੋਂ ਖਾਂ ਦੇ ਮਹਿਮਾਨ ਇੰਨਾ ਯਾ ਗਾਤਾ ਨਾ ਅਛਾ ਨਾ ਨਾ ਸਾਹ ਚੀ ਥੋ ਨਾ ਮਾ ਸਕੂਨ ਚੀ ਨਾ ਅਲੇ ਬੱਚੀ ਯਾਰਾਂ ਸਕੂਨ ਚੀ ਥੋਂ ਚਿਨ ਆਹਾ ਚਿਮ ਸਾਹ ਚੀ ਜਗ ਸੇ ਦੁ ਕਸੂ ਗਾ ਮਜ਼ੇ ਜਗ ਸੇ ਦੁ ਜ਼ਰਖਾਂ ਪੋ ਛਾਨਾ ਦੇਸੋ ਦੇ ਫੀਆ ਜੋ ਗਾਤੀ ਗੌਰਮੈਂਟ ਆਫ ਇੰਡੀਆ ਜੋ ਸਵੱਛ ਸਵੱਛਤਾ ਹੀ ਸੇਵਾ ਜੋ ਮੁਹਿੰਮ ਪੋ ਦੇ ਫੀਆ ਗਾਤੀ ਗੌਰਮੈਂਟ ਆਫ ਇੰਡੀਆ ਸਟੂਲ ਜ਼ਰ ਗਾਤਾ ਡਾਇਰੈਕਸ਼ਨ ਤਾਂ ਸੇ ਦੁਕ ਜੂ ਜੋ ਮੁਹਿੰਮ ਆ ਗਾਤਾ ਖੋਲੀ ਜ਼ਰੇ ਦੁ ਚਿਕ ਨਾ ਗਾਤੀ ਯੂਥ ਪੁ ਦੇ ਪਾਰਟਿਸਪੇਟ ਬਚ ਜ਼ਰੇ ਦੁ ਗਾਤੀ ਜੋ ਗਾਂਵ ਆ ਉਤਖਾਂ ਦੇ ਸਕੂਲ ਨਾ ਕਾਲਜ ਯੋਨਾ ਜਾਂ ਹਾਈ ਸੈਕੰਡਰੀ ਯੋਨਾ ਦੇ ਆ ਯੰਤੇਸ ਖੋਨਾ ਦੇ ਆ ਯਾਂ ਬੋ ਛੋਂ ਸੇ ਗਾਤੀ ਪੂਰਾ ਇੱਕ ਮੁਹਿੰਮ ਚ ਇੱਕ ਸ਼ੋਰ ਚ ਇੱਕ ਐਲਾਨ ਚੋਕ ਸੀ ਬਸੇ ਤਾਂ ਕਿ ਗਾਤੀ ਦੋ ਸਾਲ ਹੀ ਤੀਨ ਸਾਲ ਹੀ ਪੰਜ ਸਾਲ ਹੀ ਫਰੂ ਨਾ ਖੋਲ ਲਾ ਹੋ ਚਾਸ਼ੀ ਅੱਲਾ ਜਾ ਦਰਿੰਗ ਮਨ ਜਾ ਚ ਮੀ ਗਰ ਨਯੋਂਸ ਜਾ ਚ ਗਾਤੀ ਗਾਂ ਮੀ ਮਨ ਮਿਥੋ ਮਤ ਪਿੰ ਦਰਿੰਗ ਜਾ ਚ ਜੁਲੂ ਸੀ ਸੂਰਤ ਯਾ ਦੀ ਕਮੀਓਂ ਸੇ ਸਾ ਕਿਸ ਮਨ ਗਾਤੀ ਗਾਂ ਸਾ ਬੇਜਰੇ ਯਾਨੀ ਸ਼ੋਸ਼ਾ ਬਾ ਗੋਸ਼ਾ ਦੋ ਤਾਂ ਕਿ ਹਰ ਕਿਸੀ ਕੇ ਜ਼ਹਿਨ ਮੇ ਇਹ ਆਏ ਕਿ ਸਫਾਈ ਚਾਮ ਸੇ ਗਾਤੀ ਫਿਆ
1: ਵਿਕਸਿਤ ਭਾਰਤ ਜ਼ਬਾਨਾ ਮਿਥ ਮਿਥ ਭਾਰਤ ਪਰ ਤਰੱਕੀ ਕਿਉਂ ਮਾ ਸਿਰਫ ਪੈਨੇ ਨਾ ਦੇ ਨਾ ਲਸ ਬਚਮਿਨ ਬਲਕਿ ਗਾਤਾ ਅਜ਼ਰ ਬਚਾਤਾ ਜੋ ਕਿ ਗਾਤਾ ਇੱਕ ਸਾਫ ਸੁਥਰਾ ਜਿਸਮ ਚ ਗਿਓ ਨਕਤੁਨ ਖੋ ਸਿਹਤ ਪੋਂ ਸਹੀ ਲੁਸ਼ਿਨ ਔਰ ਸਿਹਤ ਪਕਤੁ ਸਹੀ ਲੁਸ਼ਨਾ ਖੁਦ ਦਿਮਾਗ ਪੋਂ ਸਹੀ ਲੁਸ਼ਿਨ ਦੇ ਰਹਾ ਜੋ ਦੇਨ ਚੋਦਾ ਗਾਤਾ ਗਾਤੀ ਮਾਹੌਲ ਪੁਕਤੁਨ ਅਗਰ ਗੰਦਾ ਲੁਸੇ ਗਾਤਾ ਸਾਫ ਲੁਸਨਾ ਗਾਤਾ ਮਨ ਸਾਫ ਬਸੇ ਚੋ ਸੇ ਫੀਸ ਗੰਦਗੀ ਸ਼ਕਿਲ ਚਾ ਦੁਖ ਸੇ ਗਾਤਾ ਗਸ ਉਸ ਯਾ ਗਾਤਾ ਚੀ ਥੋਪ ਤੁਕ ਯਾ ਗਾਤਾ ਚੀ ਫਾਇਦੇ ਹੋਣ ਤੋ ਦੀ ਕਨਾ ਯਾ ਗਾਤਾ ਸਾਫ ਯੋਦ ਨਾ ਗਾਤੀ ਮਾਹੌਲ ਪੁ ਗੰਦਾ ਨਾ ਗਾਤਾ ਦੀ ਕਨਾ ਜ਼ਰਮੂ ਬਰਬਦੋ ਮਿਉਂ ਤੁਗ ਹਜੂ ਦੇ ਫਿਲਾ ਗਾਤਾ ਜ਼ਰੂਰੀ ਜੋ ਦੁਖ ਪਜੂ ਕਿ ਗਾਤਾ ਗਾਤੇ ਰੁਗੋ ਨਾ ਇੰਬੋ ਇੰਬੋ ਗਾਤੀ ਖਰਖੁਰ ਨਾ ਗਾਤੇ ਸ਼ਰਬਨਾ ਚੁੰਗੁਨ ਗਾਮਾ ਲੋਕ ਸੇ ਦੀ ਮੁਹਿਮ ਸਕੇਤ ਕਿਉਂ ਸੇ ਯਾਰਗੇਸ ਕਿਉਂ ਸੇ ਗਾਤੀ ਖਰਖੁਰ ਨਾ ਗਾਤੇ ਸਾਫ ਬਸੇ ਯਕਸ਼ਸ ਪੁਮਨ ਛਛੇ ਦੁਖ ਪਜੂ ਯੰਗ ਸਪੈਰਚ ਗਿਆਨ ਦੋ ਟੀਕ ਪਜੂ ਕਿ ਗਾਤਾ ਤਾਂ ਦੀ ਮੁਹਿੰਮ ਡੁਲੇ ਲੋਕ ਹਚਿਕ ਸੋਜੂ ਛਾਨਾ ਦੀ ਮੁਹਿੰਮ ਪਿਆਨੂੰ ਗਾਤਾ ਜਗ ਬਜਕ ਨਾ ਗਿਰਜਾ ਉਮੀ ਗਾਤਾ ਉਮੀਦ ਯੋਤ ਯਾ ਜਗ ਬਜਕ ਦਿਆਨੂੰ ਚੇਂਜਿੰਗ ਉਮੀ ਗਾਤਾ ਉਮੀਦ ਯੋਤ ਛਾਨੇ ਯਾਰੇ ਦੋ ਮੋਰਚਾ ਗਾਤੀ ਸ਼ਰਬਾਨਾ ਚੁੰਕੁਨ ਇਸ ਦੁਨੀਆਂ ਨੂੰ ਗਾਸੋ ਪਾਰਟਿਸਪੇਟ ਬੇਨੁਕ ਗਾਤੀ ਸਕੂਲ ਨੇਸ ਗਾਸੋ ਪਾਰਟਿਸਪੇਟ ਬੇਨੁਕ ਗਾਤੀ ਡਿਪਾਰਟਮੈਂਟ ਨੇਸ
0: ਕਮ ਯੋਂ ਦੂ ਜ਼ੀਰੋ ਕੇ ਬਰਾਬਰ ਯੋਂ ਦੂ ਖਾਚਿਕ ਗਾਂਵ ਸਗਾਂ ਤਾਂ ਦੀ ਸੋ ਅਵੇਅਰਨੈਸ ਚ ਗਾਤੇ ਦੀ ਸੋ ਮੁਹਿੰਮ ਚ ਟੋਲ ਚੀ ਯਾ ਯੋਂ ਸਿਰ ਸਗ ਨਾ ਤਾਂ ਲੋਕ ਸੇ ਗਾਤੇ ਯੰਤ ਨਾਤੀ ਗਾਂਵ ਫਾਂਸ ਯੋਤ ਖੰਦੇ ਖੇਮਸਾ ਜ਼ੇ ਨਾ ਦੇ ਕਚਰਾ ਜ਼ੇ ਨਾ ਦੋ ਅਤੇ ਸਾਬਤ ਤਾਂ ਕਿ ਯੰਤੀ ਗਾਂਵ ਸਾਬ ਲੁਸ਼ੀ ਜ਼ੇਰ ਬਨਾ ਤਾਂ ਇਨਸਾਨੀ ਰਾਂਸੂਸੇ ਦਿਨ ਦਾ ਇਨਸੂਜੂ ਖਾਚਿਕਾ ਜੂ ਐਕਸੈਪਟ ਬੇਂਦੂ ਕਿ ਹਾਂ ਯਾਰ ਇਸ ਚੀਜ਼ ਬੜੀਆ ਇਨ ਆਤੀਫਿਆ ਬੜੀਆ ਇਨ ਜ਼ੇਰੇ ਨਾ ਖੋਨ ਇਸ ਪਾਰਟਿਸਪੇਟ ਬੇਂਦੂ ਖਾਚਿਕ ਇਸ ਬਾ ਮੇਂਦੂ ਖਾਚਿਕ ਮਿਹਰਬਾਨੀ ਜ਼ੇਰਾ ਬਾ ਮੇਂਦੂ ਖਾਚਿਕ ਮਨ ਮਿਹਰਬਾਨੀ ਮਾ ਬਾ ਅਰਨਾ ਇਹ ਬਹੁਤ ਅੱਛਾ ਹੈ ਜ਼ੇਰ ਖਾਂ ਜੀ ਯੋਂ ਦੂ ਖਸ਼ਾਨਾ ਗਾਤੀ ਮਿਉਂ ਲਾ ਜ਼ਿਆਦਾਤਰ ਗਾਤੀ ਗਾਂਵ ਸਗਾ ਜ਼ਿੰਦਾ ਗਾਤਾ ਅਵੇਅਰਨੈਸ ਸੀ ਕਮੀ ਦੁੱਪਾ ਜੂ
1: ਬਿਲਕੁਲ
0: ਜੀ ਗਾਤਾ ਸਫਾਈ ਦੁੱਖ ਨਾ ਚਾਮ ਚੀ ਫਾਇਦਾ ਦੁੱਖ ਯਾ ਗਾਤੇ ਸਫਾਈ ਜਗ ਨਾ ਚੀ ਛੇਂਦੂ ਯਾ ਮਜਗ ਨਾ ਤਾ ਗੰਦੇ ਦੁੱਖ ਨਾ ਤੋ ਗਾਤਾ ਚੀ ਛੇਂਦੂ ਚਾਨਾ ਗਾਤੀ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਹਮੇਸ਼ਾ ਹਰ ਗਾਂਵ ਵਾ ਹਰ ਗ੍ਰਾਮ ਸਭਾ ਬਸੇ ਗ੍ਰਾਮ ਸਭੇ ਮੀ ਸਰਜਾਮ ਬਸੇ ਦੇ ਕੋਸ਼ਿਸ਼ ਬਿੰਦੁਕ ਦੇ ਅਵੇਅਰਨੈਸ ਤਾਂ ਦੁੱਖ ਮੀ ਉਲਾ ਤਾ ਕਿ ਗਾਤੀ ਮੀ ਉਲਾ ਹਾਗੋ ਸ਼ੋਕ گاتی گاؤں سگا یا گاتی شہر سگا جو سا مندو کی ڈسٹ بین کے بین خان کھیمسا گاتی رولر ڈالمنٹ خان گاڑی سکپر آتے لے چکپت لیکن نہ گئی نہ آتے چلو آتے